ਅਦਰਕੀ ਸਮ ਲੋਕ ਦੇ ਫਿਰ ਬਣ ਰੇਡੀ ਹੋਰ ਵਾਰ ਹੀ ਇੱਕ ਅੰਤ ਆਵਾਜ਼ ਬਣੀ ਆਜ ਆਮੀ ਤਬਰ ਕੋ ਸਹੀ ਕੈਪੀਟਲ ਕੋਸ਼ਿਸ਼ ਕਰ ਐਸਾ ਪ੍ਰਕਾਰ ਸੰਗਲਾ ਦੇ ਕਾਰਜਕ੍ਰਮ ਸਾਥੀ ਦੇ ਚੁਣੇ ਗਏ रहे यसरी नै अहिलेको लागि भने चाहिँ धेरै कुराकानी नगरिकन कार्यक्रम संघलाई स्थान दिने नै छ भने तपाईँको माझमा सरी तपाईँहरूको लाइब्रेरी लाइबोलको गीतलाई चाहिँ कार्यक्रम स्थान दिँदैछु। कृपा अनि प्लस जन्तुबाट रहेको अहिलेको लागि भने चाहिँ जिल्ला नगरिकन गीतलाई कार्यक्रम स्थान दिँदैछु। स्वीकार्नुहोस् त